0: 24/7.
1: This is the show where we bring you all the hot and happenings from the world of entertainment and lifestyle.
2: Really?
1: Fashion that made you gag. Films that made you fangirl. Art that made it to the gram and trends that kept us with the program. Hello and welcome to a brand new show. I am your host Mayank Chaudhary and this is Limelight.
3: माँ भी हमेशा पीमार्क मस्टर्ड ऑयल में ही खाना बनाती थी।
4: कुछ तो बात है इस दिल में।
5: पीमार्क द मस्टर्ड स्पेशल।
6: Welcome back. News now from Punjab, where the Chief Minister has announced a major initiative for women. Remember, this comes months ahead of elections in the state. Punjab Chief Minister Bhagwant Mann has launched a Maavan Dhyan Satkar scheme, a major women's welfare initiative. The scheme was announced by the government during the Punjab budget. Its primary objective is to provide financial assistance to women in the state, thereby empowering them economically.
7: ਕੁੜੀ ਨੂੰ ਸ਼ਗਨ ਦਿੱਤਾ ਜਾਂਦਾ ਸੀ ਤੇ ਉਹਨੂੰ ਇਹ ਮਾਣ ਮਹਿਸੂਸ ਹੁੰਦਾ ਸੀ ਮੇਰੇ ਪੇਕਿਆਂ ਤੋਂ ਮੇਰੇ ਚਾਚਾ ਜੀ ਆਏ ਨੇ ਮੇਰੇ ਪੇਕਿਆਂ ਤੋਂ ਮੇਰੇ ਭਾਈ ਆਏ ਨੇ ਤੇ ਉਹਨੂੰ ਕੁੜੀ ਨੂੰ ਮਾਣ ਮਹਿਸੂਸ ਹੁੰਦਾ ਸੀ ਹੁਣ ਤਾਂ ਉਹ ਮੈਰਿਜ ਪੈਲਸਾਂ ਦੇ ਕਲਚਰ ਨੇ ਇਹ ਪੱਤਰਾਂ ਦਾ ਰਿਵਾਜ ਖਤਮ ਕਰਤਾ ਸੋ ਆਪਾਂ ਜੇ ਮੈਂ ਹੁਣ ਪੰਜਾਬ ਦੇ ਵਿੱਚ ਕੋਨੇ ਕੋਨੇ ਜਾਂਦਾ ਮੈਨੂੰ ਵੀ ਮੇਰੇ ਪਿੰਡ ਦੀਆਂ ਕੁੜੀਆਂ ਮਿਲ ਜਾਂਦੀਆਂ ਕਈ ਵਾਰੀ ਤੇ ਮੈਂ ਉਹੀ ਨਾਲ ਦੀ ਨਾਲ ਮੈਂ ਕਹਿਣਾ ਉਹਨਾਂ ਨਾਲ ਦੇ ਮੁੰਡਿਆਂ ਨੂੰ ਕਿ 500 ਰੁਪਇਆ ਦਿਓ ਵੀ ਆਪਣੇ ਪਿੰਡ ਦੀ ਕੁੜੀ ਮਿਲੀ ਹੈ ਤੇ 500 ਰੁਪਇਆ ਸ਼ਗਨ ਦੇਈਏ ਭੈਣ ਨੂੰ ਬੜਾ ਮਾਣ ਮਹਿਸੂਸ ਕਰਦੀਆਂ ਕੁੜੀਆਂ ਫਿਰ ਵੀ ਸਾਡੇ ਪੇਕਿਆਂ ਤੋਂ ਕੋਈ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਸੋ ਅੱਜ ਤੁਸੀਂ ਇਹ ਸਮਝ ਲਓ ਮੈਂ ਤੁਹਾਡਾ ਭਰਾ ਮੈਂ ਤੁਹਾਡਾ ਪੁੱਤ ਭਤੀਜਾ ਮੈਂ ਤੁਹਾਨੂੰ ਇਹ ਗਰੰਟੀ ਦਿੰਦਾ ਕਿ ਮੈਂ ਤੁਹਾਡੇ ਵਿਸ਼ਵਾਸ ਨੂੰ ਤੋੜੂੰਗਾ ਨਹੀਂ ਜਿਸ ਤਰ੍ਹਾਂ ਮਨੀਸ਼ ਸੋਦੀਆ ਜੀ ਨੇ ਕਿਹਾ ਕਿ ਵਿਸ਼ਵਾਸ ਟਰਾਂਸਫਰ ਹੋ ਰਿਹਾ ਅੱਜ ਵਿਸ਼ਵਾਸ ਦੇ ਮੈਸੇਜ ਆਉਣੇ ਤੁਹਾਨੂੰ ਸ਼ੁਰੂ ਹੋ ਜਾਣਗੇ ਹੁਣ ਥੋੜੇ ਚਿਰ ਨੂੰ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਵਧਾਈਆਂ ਤੁਹਾਨੂੰ ਮੁਬਾਰਕਾਂ ਮਿਲਣ ਲੱਗ ਜਾਣਗੀਆਂ ਆ ਗਏ ਜੀ ਆਹ ਚੰਗਾ ਕੰਮ ਹੈ ਤੁਹਾਡਾ ਆਹ ਵਧੀਆ ਕੰਮ ਹੈ ਜਿੰਨਾ ਚਿਰ ਤਾਂ ਮੈਸੇਜ ਆਇਆ ਨਹੀਂ ਉਹਨਾਂ ਚਿਰ ਮੈਨੂੰ ਸੁਣੀ ਗਏ ਹੁਣ ਮੈਨੂੰ ਬੋਲਣ ਵੀ ਨਹੀਂ ਦਿੰਦੀਆਂ ਆਹ ਵਧੀਆ ਕੰਮ ਹੈ ਕਹਿੰਦੇ ਹੁਣ ਤੁਸੀਂ ਚੁੱਪ ਕਰੋ ਸਾਡੇ ਮੋਬਾਈਲ ਬੋਲ ਪਏ ਆ ਰਹੇ ਹੈ ਪੈਸੇ ਇਹ ਹੁਣ ਚੱਲ ਪਿਆ ਕੰਮ ਬਸ ਪੱਤਰਕਾਰ ਵੀ ਤੁਹਾਡੇ ਕੋਲੇ ਆਉਣਗੇ ਮੈਨੂੰ ਹੁਣ ਜ਼ਿਆਦਾ ਬੋਲਣ ਦੀ ਲੋੜ ਨਹੀਂ ਪਰ ਮੈਂ ਇੰਨਾ ਮੈਨੂੰ ਪਤਾ ਹੈ ਮੈਂ ਕਈ ਰੈਲੀਆਂ ਕੀਤੀਆਂ ਉਹ 'ਚ ਬੰਦੇ ਬਹੁਤ ਖੁਸ਼ ਹੁੰਦੇ ਆ ਇਸ ਸਕੀਮ ਤੋਂ ਬਹੁਤ ਤਾੜੀਆਂ ਮਾਰਦੇ ਸੀ ਮੈਨੂੰ ਪਤਾ ਲੱਗਿਆ ਵੀ ਇਸ ਗੱਲ ਤੋਂ ਹੀ ਖੁਸ਼ ਨੇ ਚਲੋ ਮਾਵਾਂ ਭੈਣਾਂ ਤਾਂ ਇਸ ਗੱਲ ਤੋਂ ਖੁਸ਼ੀ ਪ੍ਰਗਟ ਕਰਨੀ ਹੈ ਕਿ ਸਾਡੇ ਕੋਲ ਪੈਸੇ ਆਉਣਗੇ ਬੰਦੇ ਕਹਿੰਦੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਚੱਲ ਸਾਡਾ ਖਿਹੜਾ ਛੁੱਟੂਗਾ ਹੁਣ ਜਿਹੜੇ ਸਾਡੇ ਬੱਖੀ 'ਚ ਹੂਰੇ ਵੱਜਦੇ ਸੀ ਉਹ ਘਟਣਗੇ ਚਲੋ ਸਾਡੇ ਤੋਂ ਥੋੜ੍ਹਾ ਜਿਹਾ ਭਾਰ ਬੋਝ ਹਲਕਾ ਹੋਊਗਾ ਸੋ ਇਸ ਕਰਕੇ ਇਹ ਸਾਰੇ ਪੰਜਾਬ ਦੀਆਂ ਮਾਵਾਂ ਧੀਆਂ ਭੈਣਾਂ ਦਾ ਸਤਿਕਾਰ ਹੈ ਔਰ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਜਿਸ ਵੇਲੇ ਬਣਾਈ ਸੀ ਉਸ ਵੇਲੇ ਇਸੇ ਕਰਕੇ ਬਣਾਈ ਸੀ ਕਿ ਆਮ ਜਨਤਾ ਦਾ ਪੈਸਾ ਆਮ ਜਨਤਾ ਨੂੰ ਕਿਸੇ ਨਾ ਕਿਸੇ ਰੂਪ 'ਚ ਮਿਲੂਗਾ ਭਾਵੇਂ ਆਮ ਆਦਮੀ ਕਲੀਨਿਕ ਬਣਾ ਕੇ ਦੇਈਏ ਭਾਵੇਂ ਆਪਾਂ ਹਸਪਤਾਲ ਬਣਾਈਏ ਭਾਵੇਂ ਸੜਕਾਂ ਬਣਾਈਏ ਭਾਵੇਂ ਨੌਕਰੀਆਂ ਦੇਈਏ ਭਾਵੇਂ ਕਿਸੇ ਵੀ ਤਰੀਕੇ ਨਾਲ ਉਹ ਪੈਸਾ ਜਿਹੜਾ ਬਿਜਲੀ ਫ੍ਰੀ ਕਰਕੇ ਦੇਈਏ ਨਹਿਰਾਂ ਦਾ ਪਾਣੀ ਦੇਈਏ ਕਿਸੇ ਵੀ ਤਰੀਕੇ ਨਾਲ ਉਹ ਪੈਸਾ ਜਿਹੜਾ ਹੈ ਉਹ ਆਮ ਲੋਕਾਂ ਕੋਲ ਆਉਣਾ ਚਾਹੀਦਾ ਸੋ ਜੇ ਕੋਈ
6: All right, so a big scheme they're announced for women in Punjab by the state government. That's it from me for the moment. Thanks so much for watching. News and updates continue right here on NDTV.
8: He has tracked the pulse of power from Washington to Korea. Witnessed history being made. In global capitals and conflict zones.
0: this location from Tel Aviv.
8: Brought clarity to complex issues of national security and international affairs.
2: Prime Minister Narendra Modi spoke to him at length yesterday.
5: The Ayatollah Khamenei is gone.
9: There has been a missile.